0: ਜ਼ਿੰਮੇਦਾਰੀਆਂ ਹੈ ਨੀ ਬੇਬੀ ਬੜ ਜਾਇਆ ਕਰੇ, ਲੇਕਿਨ ਥੋੜੀ ਸੀ ਸਾਵਧਾਨੀ ਅਗਰ ਆਪਾਂ ਵਰਤਾਂ ਤਾਂ ਆਪਣਾ ਨਾਨਾ ਮੁੰਨਾ ਜੋ ਹੈ ਕਈ ਪਰੇਸ਼ਾਨੀਆਂ ਸੀ ਬਚ ਸਕੇ ਹੈ। ਆਖਿਰ ਦੇਖੋ ਰੇਖਾ ਬੇਨ ਬੱਚਾ ਰੀ ਜੋ ਮੁਸਕਾਨ ਹੋਇਆ ਕਰੇ ਬਾਈ ਤੋਂ ਪੂਰਾ ਗਰ ਰੀ ਮੁਸਕਾਨ ਹੈ, ਤੋ ਬਿਨਾ ਆਪ ਵੀ ਇਨ ਬਰਸਾਤ ਰੇ ਮੌਸਮ ਰੇ ਮਾਇਨੇ ਆਪਣੇ ਜੋ ਸ਼ਿਸ਼ੂਆਂ ਰੀ ਸਾਫ਼ ਸਫਾਈ ਹੈ ਬਾਰੇ ਕੱਪੜਾ ਹੈ ਬਾਰੇ ਤਵਚਾ ਰੀ ਪੂਰੀ ਦੇਖਭਾਲ ਰੋ ਵਿਸ਼ੇਸ਼ ਧਿਆਨ ਰੱਖੋ।
1: ਸਹੀ ਕਿਹਾ ਵਾ, ਕਿਉਂਕਿ ਛੋਟੀ ਸੀ ਸਾਵਧਾਨੀ, ਕਿਉਂਕਿ ਆਪਾਂ ਜਿੱਕੀ ਵੀ ਸਾਵਧਾਨੀ ਵਰਤੋਂ ਪਾ ਹੋਵੇ ਛੋਟੀ ਸੀ ਹੈ ਪਰ ਮੇਰਾ ਲਾਭ ਬਹੁਤ ਬੜਾ ਹੋਵੇ।
0: ਸਹੀ
1: ਤੋ ਬਿਨਾ ਕਾਰਜਕ੍ਰਮ ਨੇ ਅੱਗੇ ਵਧਾਓ ਇਹ ਗੀਤ ਲਹਿਰੇ ਸਾਗੇ।

0: ਬਹੁਤ ਮਹੱਤਵਪੂਰਨ ਹੋਇਆ ਹੈ। ਇਹਦੇ ਇਲਾਵਾ ਕਈ ਲੋਕਾਂ ਦੀ ਦੇਖੋ ਵਾਸਤੂ ਨੂੰ ਲੈ ਅਲੱਗ ਅਲੱਗ ਮਾਨਤਾ ਵੀ ਹੋਵੇ ਰੇਖਾ ਬੇਨ, ਪਰ ਕੁਛ ਸਾਮਾਨਯ ਬਾਤਾਂ ਦੀ ਅਗਰ ਆਪਾਂ ਬਾਤ ਕਰਾਂ ਤਾਂ ਜੋ ਆਪਣਾ ਵੱਡਾ ਬਜ਼ੁਰਗ ਦੀ ਰੇਖਾ ਹਮੇਸ਼ਾ ਕਹਿਤਾ ਹਾਂ ਕਿ ਜਿਵੇਂ ਟੂਟੋ ਫੂਟੋ ਸਮਾਨ ਹੈ, ਬਿਨੇ ਕਦੇ ਵੀ ਲੰਬਾ ਸਮੇਂ ਤੱਕ ਆਪਾਂ ਨੇ ਘਰ ਮੇ ਜਮਾ ਕਰ ਨਹੀਂ ਰੱਖਣਾ ਚਾਹੀਏ। ਅਬ ਆਪਣੀ ਆਦਤ ਕਹੀ ਹੋਏ ਕਿ ਜੋ ਟੂਟੋ ਫੂਟੋ ਸਮਾਨ ਹੈ ਬਿਨ ਯਾਰ ਤੋਂ ਘਰ ਪਿਛਵਾੜੇ ਮੇ ਜਾਂ ਛੱਤ ਪਰ ਇਕੱਠੋ ਕਰ ਪਟਕ ਦਿਆਂ, ਤਾਂ ਬਿਨਾ ਉਹ ਜੋ ਟੂਟੋ ਫੂਟੋ ਸਮਾਨ ਹੈ ਨੀ ਉਹ ਇੱਕ ਤਰ੍ਹਾਂ ਨਕਾਰਾਤਮਕਤਾ ਫੈਲਾਣੇ ਰੋ ਕੰਮ ਕਰੇ। ਤਾਂ ਆਪ ਕੋਸ਼ਿਸ਼ ਕਰੋ ਅਗਰ ਘਰ ਦੇ ਮਾਇਨੇ ਕਾਮ ਮੇ ਨਹੀਂ ਆ ਰਹੀ ਹੈ ਕੋਈ ਚੀਜ਼ ਜਾਂ ਫਿਰ ਟੂਟ ਫੂਟ ਗਈ ਹੈ ਤਾਂ ਬਿਨੇ ਸਮੇਂ ਪਰ ਘਰ ਸੂ ਬਾਹਰ ਨਿਕਾਲ ਦਿਓ।
1: ਸਹੀ ਕਹਿ ਰਹੇ ਮਨੋਜ, ਆਪੋ ਬਹਿਨਾਂ ਨੇ ਬਹੁਤ ਆਦਤ ਹੋਵੇ ਕਿ ਕੋਈ ਇਲੈਕਟ੍ਰਿਕ ਆਈਟਮ ਹੈ ਖਰਾਬ ਹੋ ਜਾਵੇ
0: ਤਾਂ ਵੀ
1: ਰੱਖਿਆ ਰੱਖੋ, ਸੋਚੋ ਠੀਕ ਕਰਵਾ ਲਏ ਸੋ ਠੀਕ ਕਰਵਾ ਤੋ ਲੰਬੇ ਸਮੇਂ ਤੱਕ ਪੜਿਆ ਰਹਿਣੇ ਸੂ ਇਹ ਚੀਜ਼ੋ ਸੂ ਨਿਕਲਣ ਵਾਲੀ ਜੀ ਕਿ ਨਕਾਰਾਤਮਕ ਊਰਜਾ ਨੀ, ਆਪ ਘਰ ਦੇ ਵਾਤਾਵਰਣ ਨੇ ਵੀ ਨਕਾਰਾਤਮਕ ਮਨ ਹੈ।
0: ਸਹੀ ਕਹਿ ਰਹੇ ਹੋ,
1: ਇਸ ਲਈ ਦੇਖੋ ਕੁਛ ਕੁਛ ਬਾਤਾਂ ਹੈ ਜੀ ਕਿ ਅਗਰ ਆਪਾਂ ਧਿਆਨ ਮੇ ਰੱਖੋ ਤਾਂ ਵੈਸੇ ਵੀ ਆਪਾਂ ਆਪਣੇ ਘਰ ਨੇ ਆਕਰਸ਼ਕ ਅੱਛੋ ਔਰ ਸਕਾਰਾਤਮਕ ਵਾਤਾਵਰਣ ਸੂ ਮਤਲਬ ਬਣਾਏ
0: ਰੱਖੋ
1: ਕਿ ਜਾਂ ਬੈਠਕ ਹੋਵੇ ਆਪਰੀ ਵੀ ਮੈਂ ਹਲਕਾ ਔਰ ਸ਼ਾਂਤ ਰੰਗ ਕਰੋ ਉਪਯੋਗ ਕਰਨਾ ਚਾਹੀਦਾ। ਕਹਿੰਦੇ ਨੀ ਰੰਗੋਰੀ ਜੀ ਕੀ ਭੂਮਿਕਾ ਹੋਵੇ ਆਪਣੇ ਜੀਵਨ ਵਿੱਚ
0: ਬਹੁਤ ਮਹੱਤਵਪੂਰਨ ਹੋਵੇ। ਸਹੀ ਕਹਿ ਰਹੇ ਹੋ,
1: ਔਰ ਜੀ ਕੀ ਆਪਰੀ ਰਸੋਈ ਹੈ ਵੀ ਜੀ ਕੇ ਦਿਨ ਰਾਤ ਆਪਾਂ ਲੋਕ ਹੀ
0: ਆਪਣੇ ਕਹਿੰਦੇ ਨਾ ਘਰ ਨੂੰ ਰਿੱਧੇ ਹੋਇਆ ਕਰੇ ਰਸੋਈ
1: ਤਾਂ ਰਸੋਈ ਨੇ ਹਮੇਸ਼ਾ ਸਾਫ ਸੁਥਰਾ ਰੱਖਣਾ ਚਾਹੀਦਾ। ਮੈਂ ਰਸੋਈ ਜਿੱਤੀ ਵਿਵਸਥਿਤ ਤੁਸੀਂ ਨੀ ਘਰੋਂ ਮਾਹੌਲ ਵੀ ਉਤੋਂ ਹੀ ਅੱਛਾ ਰਹੇ।
0: ਸਹੀ ਹੈ,
1: ਸਾਗੇ ਪੂਜਾ ਮਤਲਬ ਆਪਾਂ ਪੂਜਾ ਜੀ ਕੋ ਸਥਾਨ ਹੋਏ ਮਹੀਨੇ ਵੀ ਸਾਫ ਸੁਥਰਾ ਔਰ ਅਲੱਗ ਰੱਖਣਾ ਚਾਹੀਦਾ।
0: ਸਹੀ ਕਹਿ ਰਹੇ ਹੋ,
1: ਇਨਸੂ ਮਾਨਸਿਕ ਸ਼ਾਂਤੀ ਬਣੀ ਰਹੇ।
0: ਸਹੀ ਹੈ,
1: ਔਰ ਜੀ ਕੋ ਸ਼ਹਿਨ ਕਕਸ਼ ਹੋਏ ਵੀਰੇ ਮਾਏ ਕਦੀ ਵੀ ਕੋਈ ਵੀ ਬਹੁਤ ਜ਼ਿਆਦਾ ਵੀ ਨੇ ਭਰੀ ਉੜੋ ਇਲੈਕਟ੍ਰੋਨਿਕ ਸਮਾਨ ਜਾਂ ਕੱਪੜਾ ਇੱਧਰ ਉੱਧਰ ਫੈਲੀ ਉੜਾ ਬਿਲਕੁਲ
0: ਕਦੇ ਵੀ ਨਹੀਂ ਰਹਿਣਾ ਚਾਹੀਦਾ। ਇਨਵੇ ਸਾਗੇ ਕਿਆ ਕਰੇ ਨੇ ਕਿ ਵਾਸਤੂ ਰਮਾਇਣੀ ਆਬਾਦ ਵੀ ਕਿਆ ਕਰੇ ਕਿ ਜੋ ਦਰਪਣ ਹੈ ਉਹ ਆਪਾਂ ਨੇ ਮਤਲਬ ਇਸ ਜਗ੍ਹਾ ਲਗਾਉਣਾ ਚਾਹੀਦਾ ਜਿੱਥੇ ਅਸੀਂ ਪਰਿਆਪਤ ਰੋਸ਼ਨੀ ਆਵੇ, ਲੇਕਿਨ ਸਿੱਧੋ ਬਿਸਤਰ ਦੇ ਮਾਇਨੇ ਵੀ ਬਿਸਤਰ ਦੇ ਸਾਹਮਣੇ ਵੀ ਆਪਾਂ ਨੇ ਵਾਸਤੂ ਦੇ ਹਿਸਾਬ ਨਹੀਂ ਲਗਾਉਣਾ ਚਾਹੀਦਾ। ਤਾਂ ਬਿਨਾਂ ਇਹ ਤੋਂ ਦੇਖੋ ਜੋ ਛੋਟੀ ਮੋਟੀ ਬਾਤਾਂ ਹੈ ਜੋ ਆਪਾਂ ਨੇ ਧਿਆਨ ਰੱਖਣੀ ਚਾਹੀਦਾ, ਕਿਉਂਕਿ ਦੇਖੋ ਘਰ ਹੈ ਜਿੱਥੇ ਆਪਾਂ ਰਹਿਵਾਂ ਹਾਂ, ਜਿੱਥੇ ਆਪਣਾ ਰਿਸ਼ਤਾ ਆਪਾਂ ਸੰਜੋਰ ਰੱਖਾਂ ਹਾਂ, ਔਰ ਰਿਸ਼ਤਾਰੋ ਤੋਂ ਦੇਖੋ ਜੀਵਨ ਮੇ ਕਿਤੋਂ ਮਹੱਤਵਪੂਰਨ ਸਥਾਨ ਹੈ ਉਹ ਤੋਂ ਕੋਈ ਬਦਲੀ ਹੋ ਸਕੇ। ਕੁਛ ਰੇਖਾ ਬਿਨ ਬਹਿਣਾ ਦੇ ਸਾਗ ਵੀ ਤਾਂ ਆਪ ਨੂੰ ਐਡੋ ਹੀ ਰਿਸ਼ਤੋ ਹੈ, ਆਪਾਂ ਦੇਖੋ ਕਦ ਸ਼ੁਰੂ ਹੋਇਆ ਹਾਂ, ਲੇਕਿਨ ਅਭੀ ਵੀ ਮਨ ਕਰ ਰਹੇ ਹੋਏ ਕਿ ਬਿਨਾਂ ਸਾਗਰ ਖੂਬ ਸਾਰੀ ਬਾਤਾਂ ਕਰਿਆ ਹੀ ਜਾਵਾਂ ਕਰਿਆ ਹੀ ਜਾਵਾਂ, ਲੇਕਿਨ ਸਟੂਡੀਓ ਦੀ ਗੜੀ ਜੋ ਹੈ ਬਾਰ ਬਾਰ ਇਸ਼ਾਰੋ ਕਰ ਰਹੀ ਹੈ ਕਿ ਅਬਾਰ ਜੋ ਸਮੇਂ ਹੈ ਉਹ ਬਹਿਣਾ ਸੀ ਉਹ ਸੀਖ ਲੈਣ ਰੋ ਹੋ ਗਏ। ਤਾਂ ਬਹਿਣਾ ਫੇਰ ਮਿਲਣੇ ਰੇ ਵਾਧਾ ਰੇ ਸਾਗੇ, ਆਪ ਹੀ ਸਖੀ ਮਨੋਜ ਖੰਗਾਰੋ
1: ਅਮਾ ਰੇਖਾ ਚਰੇਰਾ
0: ਦੇਓ ਸੀਖ, ਰਾਮ ਰਾਮ ਸਾਹਿਬ।

ਸਾਨਾ ਰਾਮਾਨਾ ਪੁਰ ਸਾਲਾ ਜੋਧਪੁਰ ਏਜ ਜੋਧਪੁਰ ਦਾ ਕਬੂਤਰ ਆਰ ਭਾਈ ਉਦਕਾਰੇ ਪੁਰ ਯਾਰਾ ਜੰਮੋ ਤਲ ਬੋਲੀ ਪੁਰ ਬੁਰਾ ਬੋਲਿਆ ਹੁਰ ਯਾਰੇ ਜਿੰਮ ਤੇਰਾ ਭਾਈ ਅਗਰ ਜਿੰਮ ਤੇਰਾ ਮੋਟਰ ਪਾਛੇ ਕੰਮ।